ਤੁਸੀਂ ਸਸਤਿਆਂ ਨੂੰ ਬੀਤਦੇ ਵਿਕਾਸ ਪੀੜੀ ਲਾਇਆਂ ਮਿਤਨਾ ਦੇ ਸਨਾਯੂ ਪੱਧਤੀ ਪਿੰਗ ਵੀ ਮਿਟਦੇ ਰੁਧਿਰੇ